ਸ਼ਰਨ ਐਲਾਨ ਸਵਿਸਾਨ ਦਾ ਪਰ ਤੁਮ ਕਾ ਆਯੋਗ ਕਰ ਦਿੱਤਾ ਜਾ ਕਰ ਅਭਿਕ ਤੁਮੇ ਇਕਤਾ ਸ਼ੁਭ ਪ੍ਰਭਾਤ ਹੀ ਕਰਵ ਆਕਾਸ਼ਵਾਣੀ ਪਣਜ ਕੇਂਦਰ ਚਾ ਮਾਦੇ ਚੈਨਲ ਚਰ